ਚੜਾ ਹਿਲ ਭੂਤ ਚੜਾਵਾ ਜਾਏ ਭਾਈ ਤੁਹਾਰੇ ਬੈਰੀ ਹੋਈ ਗਏ ਦਾਦਾ ਮੰਡਰੀ ਗਏ ਅਵਤਾਰ ਨੰਗਾ ਤੜੀ ਅਰਿਓ ਬਿਠੂਰਾ ਮਾਤ ਭਰੋ ਲੜਿਕਾ ਲਿਓ ਗਵਾਏ ਮੋਹੀ ਹੋਈ ਗਾ ਲਾਲਾ ਦੇ ਨਰਾਜ ਕਾ ਲਾਲ ਤਬ ਤੱਕ ਉਹ ਦਲ ਬੰਗਲਾ ਆਵਾ ਯਬ ਕਾ ਰਖੇ ਦੇਰ ਲਗਾਏ ਵਾਲੇ ਯਾਰਾ ਦਾ ਬੰਗਲਾ ਮਾ ਭਈਆ ਹਮ ਕਾ ਦਿਓ ਬਨਾਏ ਕਹਾਂ ਪਛਾੜੋ ਤੁਮੀ ਇੰਦਲ ਕਾ ਹਮਾਰੀ ਨਜ਼ਰ ਦਿਖਾਓ ਵਾਏ ਬਠਲਾ ਬੋਲ ਨ ਲਾਗੀ ਬਾਲਮ ਕਹਿ ਗਯੋ ਬੌੜਾਏ ਅਪਨਾ ਮਾਰਿਓ ਅਪਨਾ ਮਾਰਿਓ ਐਸਾ ਮਿਲੇ ਭਾਈ।